0: ਸਾਹਿਬ ਹੈ ਮੇਰੇ।
1: ਬਿਲਕੁਲ ਹਾਂ, ਵਾਹ ਵਾਹ
0: ਜੋ ਬੁਰਾ ਵਕਤ ਹੈ ਉਸਮੇ ਦੇਖ ਲੀਏ ਕੌਣ ਆਪਣੇ ਕੌਣ ਪਰ ਆਏ ਹੈ।
1: ਹਾਂ
0: ਹਰ ਦਿਨ ਹਰ ਵਕਤ ਪੈਸੇ ਨਹੀਂ ਹੈ ਤੋ ਕਿਆ ਇੱਜ਼ਤ ਹੈ,
1: ਜੀ
0: ਔਰ ਆਪਣੇ ਸਪੋਰਟ ਮੇ ਨਹੀਂ ਹੈ ਤੋ ਕਿਆ ਇੱਜ਼ਤ ਹੈ, ਹੈਲਥ ਖਰਾਬ ਨਹੀਂ ਹੈ, ਹੈਲਥ ਖਰਾਬ ਹੈ ਤੋ ਕਿਆ ਇੱਜ਼ਤ ਹੈ, ਇਹ ਸਭ ਜਿੱਥੇ ਵੀ ਬੁਰੇ ਵਕਤ ਹੈ ਨਾ,
1: ਜੀ
0: ਇਹ ਸਭ ਦਿਖਾ ਦੀ ਅਸਲੀਅਤ ਸਬਕੀ,
1: ਜੀ ਜੀ
0: ਕੌਣ
1: ਜੀ
0: ਕਰਨਾ ਹੈ ਕੌਣ ਪਰ ਆਏ ਕਿਆ ਸਹੀ ਹੈ ਕਿਆ ਗਲਤ ਹੈ, ਹਮ ਕਿਤਨੇ ਹੋਸ਼ਿਆਰ ਹੈ ਕਿਤਨੇ ਬੇਵਕੂਫ ਹੈ, ਪੂਰੀ ਜ਼ਿੰਦਗੀ ਕੀ ਸੱਚਾਈ ਮੈਂ ਸਮਝਤਾ ਹੂੰ। ਬੁਰਾ ਵਕਤ ਬੁਰਾ ਨਹੀਂ ਹੈ ਬਲਕਿ ਵੋ ਸਹੀ ਵਕਤ ਹੈ ਜਿਸਮੇ ਅੱਛੇ ਔਰ ਬੁਰੇ ਕੀ ਪਹਿਚਾਨ ਹੋਤੀ ਹੈ।
1: ਜੀ ਹਾਂ ਬਿਲਕੁਲ ਬਿਲਕੁਲ
0: ਜਬ ਪੈਸਾ ਰਹਿਤਾ ਹੈ ਤੋ ਜੋ ਵੈਲਿਊ ਹੋਤੀ ਹੈ ਜੋ ਨਾਮ ਹੋਤਾ ਹੈ ਚਲੋ ਵੈਸਾ ਹੀ ਸਹੀ, ਆਗੇ ਵਾਲਾ ਜੈਸਾ ਸਮਝੋ ਜੈਸਾ ਦੇਸ਼ ਵੈਸਾ ਭੇਸ ਬੋਲਤੇ ਨਾ,
1: ਜੀ ਹਾਂ
0: ਵੈਸਾ ਹੀ ਹਿਸਾਬ ਕਰਨਾ ਹੈ ਤੋ ਪੈਸਾ ਰਹੇ ਤੋ ਜੋ ਕਾਮ ਹੋਤਾ ਹੈ ਤੋ ਕਰੰਟੋ ਮੇ ਕਾਮ ਹੋ ਜਾਤਾ, ਵਹੀ ਇਹ ਕਾਮ ਕਰਨੇ ਕੁਛ ਸਾਲੋ ਲੱਗ ਜਾ ਰਹੇ ਮਗਰ ਫਿਰ ਵੀ ਕਾਮ ਨਹੀਂ ਹੋ ਰਹਾ,
1: ਨਹੀਂ ਹੋ ਰਹਾ। ਹਾਂ ਹਾਂ
0: ਹਾਂ ਤੋ ਪੈਸਾ ਵੈਸਾ ਹੈ ਔਰ ਤਾਕਤ ਤਾਕਤ ਵੀ ਇੱਕ ਬਹੁਤ ਬੜੀ ਚੀਜ਼ ਹੈ, ਇਨਸਾਨ ਕਾ ਪਾਵਰ ਐਸਾ ਹੋਤਾ ਹੈ, ਲਿੰਕਸ ਅੱਛੇ ਹੋਤੇ ਹੈ ਤੋ ਕਾਮ ਹੋਤਾ ਹੈ, ਯੇ ਦੁਨੀਆ ਕੀ ਸੱਚਾਈ।
1: ਆਪਕੀ ਆਪਕੀ ਐਸੀ ਕੌਨ ਸੀ ਇੱਕ ਐਸੀ ਕੌਨ ਸੀ ਮੁਰਾਦ ਹੈ ਜੋ ਬਸ ਇਤਨਾ ਸਾ ਅਰਮਾਨ ਜੋ ਬਚ ਗਿਆ ਹੈ ਜੋ ਅਭੀ ਬਾਕੀ ਹੈ?
0: ਸਭ ਤੋਂ ਪਹਿਲਾਂ ਤੁਸੀਂ ਪੂਰਾ ਮੇਰੇ ਕੋਲ ਏਟਰਡ ਵੈਸਾ ਹੀ ਹੈ, ਅੱਜ ਕੱਲ
1: ਆਪਕੀ ਆਵਾਜ਼ ਨਹੀਂ ਆ ਰਹੀ ਹੈ। ਹੈਲੋ, ਚਲਿਏ ਹਮ ਦੂਸਰੇ ਕਾਲਰ ਸੇ ਬਾਤ ਕਰਤੇ ਹੈਂ। ਹੈਲੋ
2: ਹੈਲੋ
1: ਹੈਲੋ
2: ಹಲೋ ಅಮ್ಮ, ನೇನ್ ರಮಣಯ್ಯ?
1: ಜೀ ಸರ್, ಚಪ್ಪಂಡಿ.
2: ಏನಮ್ಮ ಏನ್ ಟಾಪಿಕ್ ಹೇಳ್ತೀಯ ತಲೆ ಚಪ್ಪು?
1: ಕಿ ಟಾಪಿಕ್ ಯೇ ಹೈ ಕಿ ಹೈ ನಾ, ಹರ್ ಕಿಸಿ ಕೆ ಬಹುತ್ ಸಾರೇ ಅರ್ಮಾನ್ ಹೋತೆ ಹೈ, ಬಹುತ್ ಸಾರೇ ಖ್ವಾಹಿಶೆ ಹೋತಿ ಹೈ, ತೋ ಬಸ್ ಹಮ ಖುದಾ ಸೇ ಮಾಂಗ್ತೇ ಹೈ। తెలుగుమే తెలుగు అందరికి ఏదో ఒకటి కావాలి కదా, అంటే ఒక డ్రీమ్ ఉంటుంది కదా, సో మీ డ్రీమ్ ఏంటి, అది ఇంకా కంప్లీట్ కానివి?
2: హలో,
1: చెప్పండి.
2: నేను రమణయ్యను, ఫస్ట్ నేను దీర్ఘాస్మాన్ చెప్తున్నాను. నా కళ అయితే ఏమవుతుందంటే నా కళ అంతా కంప్లీట్ గా ఆధ్యాత్మికంగా ఉంటుంది అమ్మా, నా కళ అంతా
1: ఓకే
2: ఆధ్యాత్మికంగా నేను చేసుకుంటా ఉంటాను. ఎప్పుడు కూడా నేను భగవంతుని ప్రేయర్ ఎప్పుడు చేసుకుంటానే ఉంటాను. కంప్లీట్ గా మన దేశం అంతా సుభిక్షంగా ఉండాలనుకుంటున్నాము, ఎక్కడ యుద్ధాలు యుద్ధాలు చెప్పకుండా అన్ని రకాల బాగుండాలని కోరుకుంటాను. అది నెరవేరాలని కోరుకుంటామా నేను. కంప్లీట్ గా ఏది కూడా దుర్యోధనాలకు పోయే వాళ్ళు అటువంటి వాళ్ళని కూడా మంచిగా ఉండాలనే ఉద్దేశంతో అంతా ఆ విధంగా జరగాల, మన ఇండియా అంతా అట్లా ఉండాలని కోరుకుంటాను.
1: ఎవ్రీవన్ షుడ్ బి హ్యాపీ. Yes, yes. Thank you so much for calling. Thank you. It was nice talking to you. Well, जी हाँ, वैसे इन्होंने कहा कि ये आध्यात्मिक रहना चाहते हैं, लोगों से लोगों की अच्छाई देखना चाहते हैं, जो बुरे लोग हैं वो भी सुधर जाए, तो उनकी बस यही ख्वाहिश है कि सब मतलब पूरा देश अच्छा रहे. Well, that's so nice and kind of him. Well, आप बताइए कि हर किसी का एक इंडिविजुअल ख्वाब तो ज़रूर रहता है, ख्वाहिश ज़रूर रहती है जो पूरी नहीं हो पाती है, कई मुद्दतों से ट्राई करते जाते हैं लेकिन बस है उसके लिए मतलब हम लोग कुछ भी करने के लिए तैयार है, ये हो जाए वो हो जाए और कोशिश भी कर रहे हैं, बट द टाइम हैज नॉट कम. बहुत लोगों की शादी नहीं हो पा रही है, किसी के लिए अच्छी नौकरी नहीं मिल पा रही है, बस ऐसे ही काम चलाओ काम में कर रहे हैं, लेकिन एक ड्रीम जॉब रहता है, एक ड्रीम डेस्टिनेशन रहता है, किसी की शादी वहां पर, ऐसे बहुत लंबी लिस्ट है, तो चाहे तो बहुत ढूंढ ढांग के भी कर सकते हैं, लेकिन हाँ हर किसी के लिए कोई ना कोई ख्वाहिश जरूर है, अरमान है जो बहुत दिनों से पेंडिंग है, तो वो आप बताइएगा, मेरे साथ शेयर कीजिएगा. नंबर है 2323-0030, 2323-4821 एंड 2970-4715.
3: ब्रो, ఆకలేస్తుంది, బిర్యానీ తిందామా?
4: ఏ ఎప్పుడు బిర్యానీ ఏం తింటాం, పద హలీం తిందాం.
3: తిందాంలే గానీ హలీం అసలు ఎక్కడి నుంచి వచ్చిందో తెలుసా?
4: హలీం ఎక్కడి నుంచో రావడం ఏంటి, మన హైదరాబాదే కదా.
3: కాదు, హలీం ఒక పర్షియన్ డిష్ నుండి ఎన్నో మార్పులతో ఇక్కడికి వచ్చి ఎంత పాపులర్ అయింది.
4: ఓ అవునా,
3: ఇంకా దాంట్లో చాలా న్యూట్రిషియస్ వాల్యూస్ కూడా ఉన్నాయి.
4: సరే కానీ అసలు ఇవన్నీ నీకు ఎలా తెలుసు?
3: జష్నే హైదరాబాద్, జష్నే హైదరాబాద్.
4: జష్నే హైదరాబాదా, అదేంటి కొత్తగా?
3: ఒక్క హలీమే కాదు, ఇలాంటి మరెన్నో డిషెస్ గురించి మనందరికి చెప్పడానికి వచ్చేసింది
5: జష్నే హైదరాబాద్
3: at 2 p.m. only on FM Rainbow 101.9.